ਨਹੀਂ ਰਾਣੇ ਆਉਣ ਜੰਗਲ ਬਰ ਬਰ ਦੇ ਵਿੱਚ ਆ ਕੇ ਸੰਮੀਆਂ ਦੀ ਢੋਲ ਮੈਨੂੰ ਪਿਆਸ ਲੱਗੀ ਜਾ ਕੇ ਤੂੰ ਪਾਣੀ ਲਿਆ ਢੋਲ ਜਾ ਪਾਣੀ ਲੈਣ ਵਾਸਤੇ ਸੰਮੀ ਰਾਣੀ ਉਸਨੂੰ ਆਵਾਜ਼ਾਂ ਮਾਰਦੀ ਅੱਲਾ ਫਜ਼ਲ ਕਰੀਮ ਸਰਾਇਆ ਆਲਮਗੀਰ ਵਾਲਿਆ ਉਹ ਕੀ ਆਖਦੀ ਹੈ।